ਕਰੋ ਅਬਸ਼ਨਾ ਤੁਰਦੇ ਬੀਏ ਕਰੋ ਤੁਲ ਨਜ਼ਾਰਾ ਤੁਰਦੇ ਰੋ ਹਾਏ ਤੋ ਦੋ ਮੇਰੇ ਗੰਗਾ ਦੇ ਨਵਾਈਆਂ।